0: ਜਿਹੜੇ ਵੇਲੇ ਜਨਾਬੇ ਬਾਸਲਮਦਾਰ ਜ਼ਖਮੀ ਹੋ ਗਏ ਤੇ ਜਨਾਬੇ ਹੁਸੈਨ ਪਾਕ ਆਪਦੇ ਕੋਲ ਪਹੁੰਚੇ ਤੇ ਜਨਾਬੇ ਬਾਸਲਮਦਾਰ ਨੇ ਕਰਜ਼ ਕੀਤੀ ਕਿ ਮੌਲਾ ਮੇਰੀ ਲਾਸ਼ ਖੈਮਿਆਂ ਦੇ ਵਿੱਚ ਨਾ ਲਿਜਾਣਾ, ਇਸ ਵਾਸਤੇ ਜੇ ਮੈਂ ਮਾਸੂਮਾ ਲਈ ਪਾਣੀ ਲੈਣ ਵਾਸਤੇ ਆਇਆ ਸਾਂ, ਜੇ ਮੇਰੀ ਲਾਸ਼ ਖੈਮਿਆਂ ਚ ਗਈ ਤੇ ਮੇਰੀ ਲਾਸ਼ ਮਾਸੂਮਾ ਤੋਂ ਸ਼ਰਮਿੰਦਾ ਹੋਵੇਗੀ। ਆਪ ਦੀ ਵਸੀਅਤ ਦੇ ਮੁਤਾਬਿਕ ਆਪ ਦੀ ਸ਼ਹਾਦਤ ਦੇ ਬਾਅਦ ਜਿਹੜੇ ਵੇਲੇ ਮੌਲਾ ਹੁਸੈਨ ਬਗੈਰ ਆਪ ਦੀ ਲਾਸ਼ ਦੇ ਖੈਮਿਆਂ ਚ ਆਏ ਤੇ ਜਨਾਬੇ ਅੱਬਾਸ ਅਲਮਦਾਰ ਦੀ ਛੋਟੀ ਜਿਹੀ ਬੱਚੀ ਆਪ ਦੀ ਲਾਸ਼ ਦਾ ਇੰਤਜ਼ਾਰ ਕਰ ਰਹੀ ਸੀ, ਜਿਹੜੇ ਵੇਲੇ ਉਹਨੇ ਵੇਖਿਆ ਕਿ ਜਨਾਬ ਹੁਸੈਨ ਆਪ ਦੀ ਲਾਸ਼ ਲੈ ਕੇ ਨਹੀਂ ਆਏ ਤੇ ਜਿਵੇਂ ਗਿਲਾ ਕੀਤਾ ਉਸ ਮਾਸੂਮਾ ਨੇ ਜਨਾਬ ਦੇ ਸੈਯਦ ਪਾਕ ਤੇ, ਮੈਂ ਉਹ ਗਿਲਾ ਪੇਸ਼ ਕਰਨਾ।
1: ਯਾਰ ਸਖੀ

ਦੀਦੀ ਮੈਂ ਤਾਂ ਰੋਂਦੀ ਜੱਗ ਕੂ ਰਵੇਂਦੀ ਬੀਬੀ ਆਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕਿ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੁਹਾਡੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਆ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਡੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਅੱਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਦੀ ਮੈਂ ਤਾਂ ਰੋਂਦੀ ਜੱਗ ਕੂ ਰਵੇਂਦੀ ਬੀਬੀਆ ਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕਿ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੜੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਦੀ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਡੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਅੱਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਵਿੱਚ ਪਰਦੇਸ ਦੇ ਬਾਬਾ ਮੈਡਾ ਰੋਲ ਨਹੀਂ ਓਲਾ ਦੇ ਓ ਬੇ ਬੋਮੀਨੋ ਓ ਮੁਸਲਮਾਨੋ ਈ ਪਾਸੇ ਈ ਹਾਲਤ ਥਈ ਏ।

ਦੀ ਮੈਂ ਤਾਂ ਰੋਂਦੀ ਜੱਗ ਕੂੰ ਰਵੇਂਦੀ ਬੀਬੀਆ ਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕਿ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੜੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਦੀ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਦੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਆਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਓਏ ਮੁਸਲਮਾਨੋ, ਮਸਜਿਦ ਦੀ ਦੀਵਾਰ ਕਨੂੰ ਆਹੋ ਬੁਕਾ ਦੇ ਆਵਾਜ਼ ਆਵਣ ਲੱਗਣ। ਇਹਾ ਸ਼ੌਰ ਵਿੱਚ ਘਰ ਅਲੀ ਦੇ ਪੋਤੇ ਖੈਬਰ ਦਾ ਫਾਤਿਹ ਮਰ ਹਫ਼ਤੇ ਅੰਤਰ ਦਾ ਕਾਤਿਲ ਖੰਦਕ ਵਿੱਚ ਜ਼ੁਲਫ਼ਕਾਰ ਦੇ ਜੌਹਰ ਦਿਖਾਵਣ ਵਾਲਾ ਉਮਤ ਦੀ ਸਾਜ਼ਿਸ਼ ਦਾ ਸ਼ਿਕਾਰ।

ਰੱਖੀ ਗਿਆ ਜਿਹੜੇ ਦੀਨ ਦੀ ਖਾਤਿਰ ਸਾਰੀ ਹਯਾਤੀ ਮੌਲਾ ਜਹਾਦ ਕਰਦਾ ਰਿਹਾ ਜਿਹੜੇ ਕੁਰਾਨ ਕੋ ਮੌਲਾ ਦੇ ਬੱਚੇ ਨੇ ਨੌਕ ਸਲਾਮ ਤੇ ਬਾਜ਼ਾਰ ਸ਼ਾਮ ਦੇ ਵਿੱਚ ਪੜ੍ਹੇ ਜਾਏ ਮੁਹੰਮਦ ਦੀ ਗੁਲਾਮੀ ਅਲੀ ਦਾ ਇਮਾਨ ਦਿਆ ਉਹ ਮੁਹੰਮਦ ਦੀ ਉਮਤ ਨੇ ਉਹ ਦੀਨ ਦਾ ਕਲਮਾ ਪੜ੍ਹਨ ਵਾਲਿਆਂ ਨੇ।

ਨਬੀ ਦੇ ਸੋਹਣੇ ਪਾਕ ਨਿਵਾਸੇ ਛੱਡ ਕੇ ਸ਼ਹਿਰ ਮਦੀਨੇ ਤਾਈ ਟੁਰ ਪਏ ਕਰਬਲ ਪਾਸੇ ਵਿਛੜੇ ਪਾਕ ਮੁਹੰਮਦ ਕੋਲ ਕਰ ਰਹੇ ਜੰਗ

ਸ਼ਾਮ ਨੂੰ ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਦੇ ਉੱਤੇ ਸੰਗਾ ਲਾਸ਼ਾਂ ਤੂੰ ਨੂੰ ਰੁਸਤੇ ਹੋਏ ਜੰਨਤ ਦੇ ਵਿੱਚ ਤੰਗ ਉਹ ਮੁਸਲਿਮ ਯਾਦ ਹੁਸੈਨੀ ਹੈ।

ਨੂੰ ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾਂ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਨੇ ਉੱਤੇ ਸਾਂਗਾਂ ਲਾਸ਼ਾਂ ਤੂੰ ਨੂੰ ਰੁਸਤੇ ਹੋਏ ਜਨ